ਨਾਂ ਦੱਸਦੀਆਂ ਵੀਣਾ, ਪੱਲਵ, ਗੁੰਜਨ, ਯੁਗਾਂਤ, ਗ੍ਰਾਮਿਆ, ਉੱਤਰਾ, ਯੁਗਬਾਣੀ, ਲੋਕਾਇਤਨ, ਚੀਟੀ, ਪਤਝੜ, ਚਿਦੰਬਰਾ, ਵਾਣੀ, ਸਵਰਨ ਕਿਰਨ, ਸਵਰਨ ਧੂਲੀ, ਉੱਛਵਾਸ, ਗ੍ਰੰਥੀ, ਸੱਤਿਆਕਾਮ, ਮੁਕਤੀ ਯੱਗ, ਤਾਰਾਪਥ, ਮਾਨਸੀ, ਯੁਗਬਾਣੀ, ਰਜਤ ਸ਼ਿਖਰ, ਸ਼ਿਲਪੀ, ਸੌਵਰਣ, ਅਤਿਮਾ, ਅਵਗੁੰਠਿਤ, ਪੱਲਵਿਨੀ, ਬਾਪੂ ਕੇ ਪ੍ਰਤੀ, ਨੌਕਾ ਵਿਹਾਰ, ਯੁਗਾਂਤਰ, ਪਰਿਵਰਤਨ, ਸ਼੍ਰਮਜੀਵੀ, ਇਹ ਸਭ ਪੰਤ ਜੀ ਦੇ ਰਚਨਾਵਾਂ ਹਨ। ਹਿੰਨੇ ਕੁ ਤੁਸਾਂ ਇਹ ਆਖ ਸਕਦੇ ਵੇ ਕਿ ਹਿੰਨੇ ਵਰਗਾ ਲਿਖਾੜੀ ਕਈ ਸਦੀਏ ਬਾਅਦ ਹੀ ਪੈਦਾ ਥੀਂਦਾ ਹੈ। ਪੰਤ ਜੀ ਦੀ ਰਚਨਾ ਵੀਣਾ ਤੋਂ ਲਾ ਕੇ ਗ੍ਰਾਮਿਆ ਤੱਕ ਆਪਣੀ ਸਾਰੀ ਰਚਨਾਵਾਂ ਵਿੱਚ ਸਿਰਫ ਕਲਪਨਾ ਕੋ ਉਹਨਾਂ ਨੇ ਆਪਣੀ ਬਾਣੀ ਦਿੱਤੀ ਹੈ। ਪੰਤ ਜੀ ਇਕੱਲੇ ਇੰਝੇ ਕਵੀ ਰਹਿਣ ਜਿਹਨੇ ਕੋ ਪੈਦਾਇਸ਼ੀ ਆਪਣੇ ਘਰ ਦੇ ਮਾਹੌਲ ਤੋਂ ਹੀ ਪ੍ਰਕਿਰਤੀ ਪ੍ਰੇਮ ਮਿਲੇ। ਉਹਨੇ ਲਿਖਿਆ ਵੀ ਹੈ ਕਿ ਕਵਿਤਾ ਦੀ ਪ੍ਰੇਰਣਾ ਸਭ ਤੋਂ ਪਹਿਲੇ ਪ੍ਰਕਿਰਤੀ ਨਿਰੀਕਸ਼ਣ ਨਾਲ ਮਿਲੀ ਹੈ, ਜਿਹਦਾ ਸ਼੍ਰੇਅ ਮੇਰੀ ਜਨਮ ਭੂਮੀ ਕੋ ਹੈ। ਕਵੀ ਬਣਨ ਤੋਂ ਪਹਿਲੇ ਵੀ ਮੇਰੇ ਯਾਦ ਹੈ ਮੈਂ ਇਕੱਲਾ ਘੰਟੋਂ ਇਕਾਂਤ ਵਿੱਚ ਬੈਠਾ ਵਿਆ, ਬਸ ਕੁਦਰਤ ਕੋ ਹੀ ਹੇਕ ਟੱਕ ਨਿਹਾਰਦਾ ਹਾਂ। ਉਹ ਪ੍ਰਕਿਰਤੀ ਪ੍ਰੇਮ ਤੋਂ ਇਤਨੇ ਪ੍ਰਭਾਵਿਤ ਹਨ ਕਿ ਹੁਣੇ ਦੀ ਨਜ਼ਰ ਵਿੱਚ ਪ੍ਰਕਿਰਤੀ ਦੇ ਅੱਗੋਂ ਨਾਰੀ ਸੌਂਦਰਯ ਵੀ ਘੱਟ ਹੈ। ਉਹ ਲਿਖਦਨ, ਛੋੜ ਦਰੁਮੋ ਕੀ ਮ੍ਰਿਦੂ ਛਾਇਆ, ਤੋੜ ਪ੍ਰਕਿਰਤੀ ਸੇ ਵੀ ਮਾਇਆ, ਬਾਲੇ ਤੇਰੇ ਬਾਲ ਜਾਲ ਮੇ ਉਲਝਾਦੂ ਮੈਂ ਕੈਸੇ ਲੋਚਨ। ਪੰਤ ਜੀ ਦੇ ਕਾਵਿ ਵਿੱਚ ਜਿਗਿਆਸਾ ਦੇ ਨਾਲ ਹੀ ਰਹੱਸਯ ਭਾਵਨਾ ਵੀ ਨਜ਼ਰ ਆਉਂਦੀ ਹੈ। ਪ੍ਰਥਮ ਰਸ਼ਮੀ ਅਤੇ ਮੌਨ ਨਿਮੰਤਰਣ ਇੰਝੇ ਹੀ ਰਚਨਾਵਾਂ ਹਨ। ਪ੍ਰਥਮ ਰਸ਼ਮੀ ਕਾ ਆਨਾ ਰੰਗੀਨੀ, ਤੂਨੇ ਕੈਸੇ ਪਹਿਚਾਨਾ, ਕਹਾਂ ਕਹਾਂ ਹੈ ਬਾਲ ਵਿਹੰਗਿਣੀ, ਪਾਇਆ ਤੂਨੇ ਇਹ ਗਾਣਾ। ਹਿੰਦੇ ਤੋਂ ਇਲਾਵਾ ਸੁਮਿਤਰਾ ਨੰਦਨ ਪੰਤ ਜੀ ਦੇ ਪ੍ਰਕਿਰਤੀ ਨਾਲ ਜੁੜੇ ਹੋਏ ਕਈ ਇੰਝੀ ਕਵਿਤਾ ਵੀ ਹਨ ਜਿਹਦੇ ਵਿੱਚ ਉਹਨਾਂ ਦੇ ਗਹਿਨ ਅਤੇ ਸੂਕਸ਼ਮ ਨਿਰੀਕਸ਼ਣ ਦੇ ਨਾਲ ਹੀ ਹੁਣੇ ਦੀ ਅਧਿਆਤਮਿਕਤਾ ਵੀ ਦਿਖਾਈ ਦਿੰਦੀ ਹੈ, ਜਿਵੇਂ ਨੌਕਾ ਵਿਹਾਰ ਅਤੇ ਏਕ ਤਾਰਾ ਖਾਸ ਹਨ, ਜਿਹਦਾ ਉਦਾਹਰਣ ਤੁਹਾਡੇ ਸਾਹਮਣੇ ਹੈ। ਗੰਗਾ ਕੇ ਜਲ ਚਲ ਮੇ ਨਿਰਮਲ ਕੁਮਲਾ ਕਿਰਣੋਂ ਕਾ ਰਕਤੋਪਲ ਹੈ, ਮੂੰਦ ਚੁਕਾ ਆਪਣੇ ਮ੍ਰਿਦੂ ਦਲ, ਲਹਿਰੋਂ ਪਰ ਸਵਰਣ ਰੇਖਾ ਸੁੰਦਰ ਪੜ ਗਈ ਨੀਲ, ਜਿਉਂ ਅਧਰੋਂ ਪਰ ਅਰੁਣਾਈ ਪ੍ਰਖਰ ਸ਼ਿਸ਼ਿਰ ਸੇ ਡਰ। ਇਹਨੇ ਪੰਕਤੀਆਂ ਵਿੱਚ ਗੰਗਾ ਦੇ ਜਲ ਵਿੱਚ ਰਕਤੋਪਲ ਯਾਨੀ ਲਾਲ ਕਮਲ ਦੀ ਵਾਂਗਰ ਸੂਰਜ ਦੇ ਬਿੰਬ ਦਾ ਡੁੱਬਣਾ ਅਤੇ ਗੰਗਾ ਦੀ ਲਹਿਰਾਂ 'ਤੇ ਸ਼ਾਮ ਦੀ ਸੁਨਹਿਰੀ ਆਭਾ ਦਾ ਹੌਲੇ ਹੌਲੇ ਨੀਲਿਮਾ ਵਿੱਚ ਬਦਲਣਾ, ਕਵੀ ਦੇ ਪ੍ਰਕਿਰਤੀ ਦਾ ਬਹੁ ਹੀ ਬਾਰੀਕੀ ਨਾਲ ਨਿਰੀਕਸ਼ਣ ਅਤੇ ਹੁੰਦੀ ਗਹਿਨ ਰੰਗ ਚੇਤਨਾ ਦਾ ਪਰਿਚੈ ਦਿੰਦੇ। ਲੇਕਿਨ ਕਵਿਤਾ ਦੇ ਆਖਿਰ ਵਿੱਚ ਹਿੰਨੇ ਪੰਕਤੀਆਂ ਵਿੱਚ ਗੰਗਾ ਦੇ ਜਲ ਵਿੱਚ ਰਕਤੋਪਲ ਯਾਨੀ ਲਾਲ ਕਮਲ ਦੀ ਵਾਂਗਰ ਸੂਰਜ ਦੇ ਬਿੰਬ ਦਾ ਡੁੱਬਣਾ ਅਤੇ ਗੰਗਾ ਦੀ ਲਹਿਰਾਂ 'ਤੇ ਸ਼ਾਮ ਦੀ ਸੁਨਹਿਰੀ ਆਭਾ ਦਾ ਹੌਲੇ ਹੌਲੇ ਨੀਲਿਮਾ ਵਿੱਚ ਬਦਲਣਾ, ਕਵੀ ਦੇ ਪ੍ਰਕਿਰਤੀ ਦਾ ਬਹੁ ਹੀ ਬਾਰੀਕੀ ਨਾਲ ਨਿਰੀਕਸ਼ਣ ਅਤੇ ਹੁੰਦੀ ਗਹਿਨ ਰੰਗ ਚੇਤਨਾ ਦਾ ਪਰਿਚੈ ਦਿੰਦੇ। ਲੇਕਿਨ ਕਵਿਤਾ ਦੇ ਆਖਿਰ ਵਿੱਚ ਕਵੀ ਨੇ ਇੱਕ ਤਾਰੇ ਦੇ ਬਾਅਦ ਬਹੁ ਸਾਰੇ ਤਾਰੇ ਉਹਦੇ ਦੀ ਆਤਮਾ 'ਤੇ ਜਗ ਦਰਸ਼ਨ ਆਖ ਕੇ ਆਪਣੀ ਦਾਰਸ਼ਨਿਕਤਾ ਵੀ ਦਰਸਾਈ ਹੈ। ਇਵੇਂ ਹੀ ਨੌਕਾ ਵਿਹਾਰ ਵਿੱਚ ਕਵੀ ਨੇ ਗਰਮੀਏ ਵਿੱਚ ਗੰਗਾ ਕੋ ਇੱਕ ਤਾਪਸ ਬਾਲਾ ਦੇ ਰੂਪ ਵਿੱਚ ਭਾਵ ਬਿਨਾਂ ਚਿਤਰਨ ਕਰਦੇ ਹੋਏ ਆਖਿਰ ਵਿੱਚ ਜਗਤ ਦੀ ਸ਼ਾਸ਼ਵਤਤਾ ਦਾ ਸਪਸ਼ਟ ਇਸ਼ਾਰਾ ਕੀਤੇ। ਪੰਤ ਜੀ ਨੇ ਲਿਖਿਆ ਹੈ ਪ੍ਰਕਿਰਤੀ ਦੇ ਸੋਹਣੇ ਰੂਪ ਨੇ ਹੀ ਮੇਰੇ ਕੋਲ ਲੁਭਾਇਆ ਹੈ, ਤਾਂ ਹੀ ਹੁੰਦਾ ਕਾਵਿ ਵਿੱਚ ਇਸਤੇਮਾਲ ਕੀਤਾ ਹੈ। ਕੁਦਰਤ ਦੇ ਸੋਹਣੇ ਰੂਪ ਨੂੰ ਗ੍ਰਹਿਣ ਕਰਨ ਦੀ ਵਜ੍ਹਾ ਨਾਲ ਪੰਤ ਜੀ ਦੇ ਕਾਰਨ ਹੀ ਪੰਤ ਜੀ ਵਿੱਚ ਮਨਨ ਅਤੇ ਚਿੰਤਨ ਦੀ ਸ਼ਕਤੀ ਆਈ ਅਤੇ ਹੁਣੇ ਹਿੰਦੀ ਸਾਹਿਤਯ ਨੂੰ ਸਵਰਨ ਕਾਵਿ ਪ੍ਰਦਾਨ ਕੀਤੇ। ਅਗਰ ਹੁਣੇ ਕੋ ਬਾੜ ਜਾਂ ਉਲਕਾ ਦੀ ਪ੍ਰਕਿਰਤੀ ਨਾਲ ਲਗਾਵ ਹੁੰਦਾ ਤਾਂ ਫਿਰ ਪੰਤ ਜੀ ਨਿਰਾਸ਼ਾਵਾਦੀ ਕਵੀ ਹੁੰਦੇ। ਪੰਤ ਜੀ ਦੇ ਪਿਤਾ ਜੀ ਇਲਾਹਾਬਾਦ ਕਚਾਰੀ ਕੋਲੋਂ ਪ੍ਰਕਿਰਤੀ ਦੇ ਸੋਹਣੇ ਨਜ਼ਾਰਿਆਂ ਵਿੱਚ ਵੱਸੇ ਇੱਕ ਘਰ ਵਿੱਚ ਰਹਿੰਦੇ ਹਨ। ਅਜਾਣੇ ਕਾਰਨਾਂ ਤੋਂ
ਇਹਨਾਂ ਦੇ ਪਿਤਾ ਜੀ

0: ਕਰਜ਼ਾ ਹੀ ਥੀ ਗਏ। ਆਦਨ ਆਪਣਾ ਕਰਜ਼ਾ ਲਾਵਣ ਕੀਤੇ ਆਪਣੀ ਸਾਰੀ ਜ਼ਮੀਨ ਜਾਇਦਾਦ ਅਤੇ ਆਪਣਾ ਘਰ ਤੱਕ ਵੇਚਣਾ ਪੈ ਗਿਆ। 28 ਦਸੰਬਰ 1977 ਨੂੰ ਸੁਮਿਤਰਾ ਨੰਦਨ ਪੰਥ ਇੱਕ ਮਹਾਨ ਲਿਖਾੜੀ ਹੀ ਦੁਨੀਆ ਕੋਲੋਂ ਰੁਖਸਤ ਥੀ ਗਏ। ਸੱਚ ਪੁੱਛੋ ਤਾਂ ਆਪਣੀ ਰਚਨਾਵਾਂ ਦੇ ਜ਼ਰੀਏ ਉਹ ਅੱਜ ਵੀ ਸਾਡੇ ਵਿੱਚ ਜ਼ਿੰਦਾ ਹਨ, ਮੌਜੂਦ ਹਨ। ਉਹਨਾਂ ਦੀ ਹਰ ਰਚਨਾ ਉਹਨਾਂ ਦੇ ਥੀਵਣ ਦਾ ਅਹਿਸਾਸ ਕਰਵਾਉਂਦੀ ਹੈ। ਇੱਕ ਗੱਲ ਵੀ ਕਾਬਿਲੇ ਗੌਰ ਹੈ ਕਿ ਪੰਥ ਜੀ ਦੇ ਕਾਵਿ ਵਿੱਚ ਪ੍ਰਕਿਰਤੀ ਇੱਕ ਜੜ ਵਾਲੀ ਕਾਰ ਨਿਰਜੀਵ ਨਾ ਥੀ ਕਿ ਜੀਂਦੀ ਜਾਗਦੀ ਸੱਤਾ ਹੈ, ਹੁੰਦੇ ਰੂਪ ਵਿੱਚ ਦਿਸਦੀ ਹੈ। ਸਵੇਰ ਸ਼ਾਮ ਬੱਦਲ ਮੀਂਹ ਠੱਡੀ ਮਿੱਠੀ ਰੁੱਤ ਨਦੀ ਝਰਨਾ ਬੋਰੇ ਤਿਤਲੀਆਂ ਪੰਛੀ ਸਭੇ ਕੁਝ ਉਹਨੇ ਕੋ ਬਹੁ ਪਿਆਰੇ ਹਨ। ਇਹ ਹਰ ਰਚਨਾ ਕਾਵਿ ਲਿਖਤ ਵਿੱਚ ਉਹਨਾਂ ਨੇ ਜ਼ਿਕਰ ਵੀ ਕੀਤੇ ਅਤੇ ਤੁਸਾਂ ਸਾਕਸ਼ਾਤ ਦੀਦਾਰ ਵੀ ਕਰ ਸਕਦੇ ਵੇ। ਪੰਥ ਜੀ ਨੇ ਇੱਤੀ ਰਚਨਾਵਾਂ ਲਿਖਣ ਕਿ ਪ੍ਰਕਿਰਤੀ ਪੁੱਤਰ ਦੇ ਨਾਲ ਨਾਲ ਇਹ ਯੁੱਗ ਪੁਰਸ਼ ਬਣ ਗਏ। ਲੱਖਾਂ ਲੱਖਾਂ ਵੰਦਨ ਇਹਨਾਂ ਦੀ ਰਚਨਾਵਾਂ ਕੋ ਅਤੇ ਸਾਦਰ ਨਮਨ ਸ਼ਤ ਸ਼ਤ ਨਮਨ ਪ੍ਰਕਿਰਤੀ ਦੇ ਸੁਕੁਮਾਰ ਕਵੀ ਸੁਮਿਤਰਾ ਨੰਦਨ ਪੰਥ ਜੀ ਕੋ।
1: ਹੁਣੇ ਆਪ ਸੁਣਦੇ ਪਏ ਹਾਵੇ ਇੱਕ ਵਾਰਤਾ ਪ੍ਰਕਿਰਤੀ ਦੇ ਸੁਕੁਮਾਰ ਕਵੀ ਸੁਮਿਤਰਾ ਨੰਦਨ ਪੰਥ। ਆਓ ਹੁਣ ਸੁਣਦੇ ਹਾਂ ਕਵੀ ਸੁਰਿੰਦਰ ਸਿੰਘ ਚਾਂਦਨਾ ਜੀ ਦਾ ਕਾਵਿ ਪਾਠ।
2: ਸਵੱਛ ਵਾਤਾਵਰਣ ਕਿਉਂ ਮੌਤ ਕੋ ਜ਼ਿੰਦਗੀ ਨਾਲ ਜਲੇਂਦੋ, ਬੁਝ ਗਏ ਇੱਕ ਦੀਵਾ ਕਿਉਂ ਬਿਆਹ ਖੁਦ ਬੁਝੇਂਦੋ, ਸੁੱਖ ਦੇ ਸਾਹ ਵਾਸਤੇ ਦਰਖਤ ਉਗੇਂਦੋ, ਪੂਜਾ ਅਰਚਨਾ ਕਰੇਂਦੋ ਜਲ ਚੜੇਂਦੋ, ਫਲ ਖਾਂਦੋ ਅਤੇ ਠੱਡੀ ਛਾਂ ਮਣੇਂਦੋ, ਵੱਲ ਦੇਹ ਜਲਾਵਣ ਲਈ ਉਹ ਦਰਖਤ ਕਟੇਂਦੋ, ਮਿੱਟੀ ਸਵਾਹ ਕਰਨ ਵਾਸਤੇ ਸੋਨਾ ਨਾ ਗਲਾਵੋ। ਸਵਾਹ ਦੇ ਬੇਵੀ ਤਰੀਕੇ ਹਨ, ਹੁਣਾਂ ਕੋ ਅਪਣਾਵੋ। ਸਰੀਰ ਤਾਂ ਗੈਸ ਅਤੇ ਬਿਜਲੀ ਨਾਲ ਵੀ ਸੜਵੇ ਸੀ, ਕਿੱਤੀ ਸਾਫ਼ ਸਹਾ ਵਦੇਸੀ, ਕਈ ਲੋੜ ਕਹਿਣੀ ਆਪਣੇ ਰਿਵਾਜ ਛੋੜਨ ਦੀ। ਅਰਜ਼ ਹੈ ਖੁਦ ਕੋ ਨਵੇਂ ਢੰਗ ਨਾਲ ਜੋੜਨ ਦੀ। ਟੁਰ ਗਏ ਜਿਹੜਾ ਜੀਵ ਹੁਣ ਕੋ ਪੂਰਾ ਮਾਣ ਦੇਵੋ, ਪਰ ਆਪਣੇ ਰਿਵਾਜ਼ਾਂ ਕੋ ਨਵੀਂ ਪਹਿਚਾਣ ਦੇਵੋ। ਵੰਜਣ ਵਾਲੇ ਦੇ ਨਾਂ 'ਤੇ ਨਵਾਂ ਦਰਖਤ ਲਾਵੋ, ਪ੍ਰਭੂ ਦੀ ਬਣੀ ਦੁਨੀਆ ਕੋ ਬਿਆਹ ਸੋਹਣਾ ਬਣਾਵੋ, ਨਵਾਂ ਸੋਚੋ ਅਤੇ ਜ਼ਿੰਦਗੀ ਕੋ ਜ਼ਿੰਦਗੀ ਨਾਲ ਜੋੜੋ, ਅਗਲੀ ਪੀੜ੍ਹੀ ਵਾਸਤੇ ਸਾਫ਼ ਸੁਥਰੀ ਹਵਾ ਛੋੜੋ, ਜੱਗ ਵਿੱਚ ਚਾਂਦਣਾ ਕਰੋ ਨਾ ਅੰਧਾਰ ਫੈਲਾਵੋ, ਪੁਰਾਣੇ ਢੰਗ ਛੋੜੋ ਗੈਸ ਅਤੇ ਬਿਜਲੀ ਅਪਣਾਵੋ, ਪੁਰਾਣੇ ਢੰਗ ਛੋੜੋ ਗੈਸ ਅਤੇ ਬਿਜਲੀ ਅਪਣਾਵੋ। ਵਕਤ ਵਕਤ ਦੀ ਗੱਲ, ਸ਼ਿਕਾਰੀ ਹਨ ਜਿਹੜੇ ਸ਼ੇਰ ਦੇ, ਹੁਣ ਮੁਰਗਿਆਂ ਵਧਣ ਚੁਰੇਂਦੇ, ਜਿਹਦੇ ਅੱਗੂ ਪਿੱਛੂ ਲਸ਼ਕਰ ਹਨ ਹੁਣ ਬੱਕਰਿਆਂ ਵਧਣ ਚਰੇਂਦੇ। ਵਕਤ ਵਕਤ ਦੀ ਗੱਲ, ਜਿਹਦੇ ਆਖੇ ਬਗੈਰ ਨਾ ਹਿਲਦਾ ਹੈ ਪੱਤਾ, ਹਨ ਹਵਾ ਦਾ ਦਮ ਭਰੇਂਦੇ, ਏਜੇ ਭੂਈ 'ਤੇ ਡੱਟੇ ਟਾਣੀ ਤੋਂ ਐਰਾ ਗਹਿਰਾ ਫੂਕੇ ਮਾਰ ਉਦੇਂਦੇ। ਵਕਤ ਵਕਤ ਦੀ ਗੱਲ ਹੈ, ਹਨ ਪੇਰ ਜਿਨ੍ਹਾਂ ਦੇ ਅਸਮਾਨਾਂ 'ਤੇ ਨਾ ਤੱਲੇ ਝਾਤ ਮਰੇਂਦੇ, ਡੱਟੇ ਏਜੇ ਮੂੰਹ ਦੇ ਭਰ ਹੁਣ ਮਿੱਟੀ ਕੋਲ ਵਧਣ ਮੂੰਹ ਲੁਕੇਂਦੇ। ਵਕਤ ਵਕਤ ਦੀ ਗੱਲ ਹੈ, ਇੱਕ ਆਵਾਜ਼ 'ਤੇ ਜਿਨ੍ਹਾਂ ਦੀ ਢੁਕਦਾ ਸ਼ਾਰ, ਹਨ ਸਾਰੇ ਸੁਰ ਵਿੱਚ ਸੁਰ ਮਿਲੇਂਦੇ, ਅੱਜ ਪਰੇ ਸਰਕ ਕੇ ਚੱਲਣ ਬੇਲੀ ਅਤੇ ਹਰ ਗਾਲ 'ਤੇ ਮੂੰਹ ਵਟੇਂਦੇ। ਵਕਤ ਵਕਤ ਦੀ ਗੱਲ ਹੈ, ਕਦੀ ਗੱਲ ਵਿੱਚ ਹਾਰ ਅਤੇ ਸਿਰ 'ਤੇ ਤਾਜ ਹਨ, ਲੋਕ ਕੰਧੇ 'ਤੇ ਹਨ ਘੁੰਮੇਂਦੇ, ਹੁਣ ਦਰ ਦਰ ਫਿਰਨ ਬੇਵਾਰ ਸੇ, ਲੋਕ ਮੋਢਾ ਵੀ ਨਾ ਦੇਂਦੇ। ਵਕਤ ਵਕਤ ਦੀ ਗੱਲ ਹੈ, ਵਕਤ ਸਦਾ ਇੱਕੋ ਨਹੀਂ ਰਹਿੰਦਾ, ਵਕਤ ਸਦਾ ਇੱਕੋ ਨਹੀਂ ਰਹਿੰਦਾ, ਸਮਝ ਵਕਤ ਦੀ ਚਾਲ, ਉੱਚੇ ਝਿੱਕੇ ਝਿੱਕੇ ਉੱਚੇ, ਵਕਤ ਬਦਲੇਂਦੇ ਸਭ ਦਾ ਹਾਲ, ਜਿਹੜੇ ਭੂਈ ਨਾਲ ਜੁੜ ਕੇ ਚੱਲਦੇ ਕਰਨ ਸਭ ਨਾਲ ਸੁੱਖ ਸਲਾਵਾਂ, ਦਰਖਤ ਕਦੀ ਨਾ ਉਹ ਉਖੜਨ ਚਾਂਦਣਾ, ਭਾਵੇਂ ਲੱਖ ਚਲਾਉਣ ਤੇਜ਼ ਹਵਾਵਾਂ। ਵਕਤ ਵਕਤ ਦੀ ਗੱਲ ਹੈ ਬੰਦਿਆ, ਵਕਤ ਵਕਤ ਦੀ ਗੱਲ ਹੈ ਬੰਦਿਆ।

ਵਕਤ ਰਾਂਦੇ ਵਕਤ ਸੰਭਾਲ, ਨਾ ਤੇ ਕੱਲਾ ਭਈਦਾ ਰਾਸੇ, ਪਰਛਾਵਾਂ ਨਾ ਟੁਰਸਾ ਨਾਲ, ਪਰਛਾਵਾਂ ਨਾ ਟੁਰਸਾ ਨਾਲ। ਸਫ਼ਰ ਮੁਸ਼ਕਿਲਾਂ ਵੀ ਹਸੀਨ ਥੀ ਸਕਦੇ, ਅਣਜਾਣ ਰਸਤੇ ਤੇ ਪੇਰ ਪਾ ਕੇ ਤੇ ਦੇਖ, ਅਸਮਾਨ ਵੀ ਝੋਲੀ ਵਿੱਚ ਸਮਾ ਸਕਦੇ, ਹਵਾ ਵਿੱਚ ਛਲਾਂਗ ਲਾ ਕੇ ਤੇ ਦੇਖ। ਹਰ ਕਈ ਰਾਹ ਵਿੱਚ ਛੋੜ ਕੇ ਨਹੀਂ ਵੇਂਦਾ, ਕਈ ਬੇਲੀ ਕੂੰ ਅਜ਼ਮਾ ਕੇ ਤੇ ਦੇਖ। ਆ ਦਿਨ ਖੋਟਾ ਪੈਸਾ ਔਖਾ ਦੇ ਵਿੱਚ ਕੰਮ ਆਉਂਦੇ, ਕਈ ਚੰਦਰਾ ਯਾਰ ਬਣਾ ਕੇ ਤੇ ਦੇਖ। ਇਹ ਫਾਸਲੇ ਸਿਰਫ਼ ਤੇ ਹੋਸ਼ ਦੇ ਹਨ, ਕਈ ਖਾਬ ਵਿੱਚ ਕੇਕੂ ਵਸਾ ਕੇ ਤੇ ਦੇਖ। ਪੱਥਰ ਵੀ ਤਰਦਿਨ ਪਾਣੀ ਤੇ ਚਾਂਦਣਾ, ਆਪਣੀ ਦੁਆ ਵਿੱਚ ਅਸਰ ਲਿਆ ਕੇ ਤੇ ਦੇਖ। ਪੱਥਰ ਵੀ ਤਰਦਿਨ ਪਾਣੀ ਤੇ ਚਾਂਦਣਾ, ਆਪਣੀ ਦੁਆ ਵਿੱਚ ਅਸਰ ਲਿਆ ਕੇ ਤੇ ਦੇਖ। ਸ਼ੀਰਸ਼ਕ ਏ ਧੀ ਨੂੰ, ਨੂੰ ਧੀ, ਧੀ ਨੂੰ। ਸਿਰਫ਼ ਧੀਆਂ ਦਾ ਹੀ ਗੁਣਗਾਨ ਕਿਉਂ, ਹਰ ਗਾਲ ਤੇ ਨੂੰ ਦਾ ਅਪਮਾਨ ਕਿਉਂ। ਕਿ ਧੀ ਤੁਸਾਂ ਪੇਟ ਤੋਂ ਜਣੀਏ, ਨੂੰ ਕਿਆ ਕੂਰੇ ਕੜਕੜ ਦੀ ਬਣੀਏ। ਹਰ ਗਾਲ ਤੇ ਨੂੰ ਕੂੰ ਪੁਣੇਂਦੇ ਹੋ, ਧੀਆਂ ਕੂੰ ਸਿਰ ਤੇ ਵੀ ਲੈਂਦੇ ਹੋ। ਧੀਆਂ ਦੀ ਗਾਲ ਤੇ ਫੁੱਲ ਵਰਗੀ, ਨੂੰ ਦੀ ਗਾਲ ਤੇ ਥੁੱਕ ਸਟੇਂਦੇ ਹੋ। ਨੂੰ ਪੇਕੇ ਦਾ ਨਾ ਘਿੰਨੇ ਖੱਪ ਲੈਂਦੇ ਹੋ, ਧੀ ਦੀ ਖਬਰ ਨਾ ਆਵੇ ਜਮਈ ਕੂੰ ਨੱਪ ਲੈਂਦੇ ਹੋ। ਧੀ ਤੁਹਾਡੀ ਵੀ ਨੂੰ ਹੈ ਕਹਿੰਦੀ, ਤੇ ਨੂੰ ਵੀ ਕਹਿੰਦੀ ਧੀ ਹੈ, ਪਰ ਅੱਖ ਵਿੱਚ ਤੁਹਾਡੇ ਵਾਲ ਹੈ, ਤੁਹਾਡੇ ਕਿੱਤੇ ਨੂੰ ਵੀ ਹੈ। ਧੀ ਤੁਹਾਡੀ ਅੱਜ ਥੀ ਵੰਜੇ, ਤੇ ਦਿਲ ਵਿੱਚ ਤੁਹਾਡੇ ਈਦ ਹੈ। ਨੂੰ ਜੇਕਰ ਅੱਜ ਥੀਵੇ, ਤੇ ਪੁੱਤਰ ਰੰਨ ਮੁਰੀਦ ਹੈ। ਇਹ ਦੋਗਲੀ ਗਾਲੀ ਕਰਕੇ ਘਰ ਕਦੇ ਨਹੀਂ ਵਸਦੇ, ਦਿਲ ਵਿੱਚ ਗੰਢਾਂ ਪੈ ਵੇਂਦੇ ਨੂੰ। ਲੋਕ ਸਿਆਣੇ ਦੱਸਦੇ, ਜੋ ਬੋਸੋ ਉਹ ਫਲ ਪਾਸੋ, ਜੋ ਬੋਸੋ ਉਹ ਫਲ ਪਾਸੋ, ਕਿੱਕਰ ਬਿੱਜ ਕੇ ਅੰਬ ਨਾ ਖਾਸੋ। ਨੂੰ ਕੂੰ ਧੀ ਬਰਾਬਰ ਨਹੀਂ, ਧੀ ਬਣਾਵੋ। ਜਿਵੇਂ ਧੀ ਦੇ ਗੁਣ ਗਾਉਂਦੇ ਹੋ, ਉਵੇਂ ਹੀ ਨੂੰ ਦੇ ਗਾਓ। ਦੇਖੋ ਵੱਲ ਕਿਵੇਂ ਜੈ ਬੁਲਦੀ ਹੈ, ਹਰ ਇੱਕ ਸ਼ੈ ਇੱਕ ਅਲਾਹ 'ਤੇ ਮਿਲਦੀ ਹੈ। ਤੁਸਾਂ ਘਰ ਬਣਾ ਦਿੱਤੇ, ਤੁਸਾਂ ਘਰ ਬਣਾ ਦਿੱਤੇ, ਹੁਣ ਨੂੰ ਕੂੰ ਘਰ ਚਮਕਾਵਣ ਦਿਓ। ਸ਼ੁਕਰ ਮਨਾ ਕੇ ਮਿੱਠਾ ਬੋਲ ਕੇ ਘਰ ਕੂੰ ਸਵਰਗ ਬਣਾਵਣ ਦਿਓ, ਸ਼ੁਕਰ ਮਨਾ ਕੇ ਮਿੱਠਾ ਬੋਲ ਕੇ ਘਰ ਕੂੰ ਸਵਰਗ ਬਣਾਵਣ ਦਿਓ। ਪੈਸਾ ਪੀਰ ਅਤੇ ਰੰਨ ਗੁਰ, ਜਿਵੇਂ ਆਖੇ ਉਵੇਂ ਟੁਰ। ਗਾਲ ਮਨੇਸੇ ਸੁਖੀ ਰਾਸੇ, ਘਰ ਦੀ ਠੱਡੀ ਛਾਂ ਵਿੱਚ ਵਾਸੇ, ਆਪਣੇ ਘਰ ਕੂੰ ਸਵਰਗ ਬਣਾਸੇ। ਚੁਣ ਚੁਣ ਕੇ ਪਿਆ ਮੇਵੇ ਖਾਸੇ, ਕੁਆਰ ਨਾਲ ਪਿਆ ਜੁੜ ਜੁੜ ਵਾਸੇ, ਹਰ ਦਮ ਹੁੰਦੇ ਦਿਲ ਵਿੱਚ ਢਾਸੇ। ਖੁਸ਼ੀ ਖੁਸ਼ੀ ਪਿਆ ਜਿੰਦੜੀ ਜੀਸੇ, ਗੋਲ ਗੋਲ ਪਿਆ ਛੰਨੇ ਪੀਸੇ। ਜੇਕਰ ਮੰਨਿਓ ਮਨ ਦੀ ਗਾਲ, ਰੁੱਸੀ ਰਾਸਾ ਹਰ ਪਲ ਦਾਲ, ਬੇਠਾ ਰਾਸੇ ਸਿਰ ਸੱਟ ਕੇ, ਮਲ ਕੇ ਤੂੰ ਦਰਸਾਲ। ਹਰ ਕਈ ਮੂੰਹ ਵਟਾ ਕੇ ਲੰਘਸਾ, ਨਾ ਸੁਣਸਾ ਕਈ ਗਾਲ। ਮਟਰ ਪਨੀਰ ਤੇ ਭੁੱਲਵਾਂ ਕਾਕਾ, ਮਿਲਸਾ ਧੋਤੀ ਦਾਲ। ਕੰਨ ਪਾੜੀ ਦਾ ਮੂੰਹ ਫੁੱਲਿਆ ਰਾਸਾ, ਸੁਣਸੇ ਤੂੰ ਧੁਰ ਧੁਰ। ਖੋਲ ਖੋਲ ਕੇ ਆਦਾ ਪਿਆ ਮੈਂ, ਖੋਲ ਖੋਲ ਕੇ ਆਦਾ ਪਿਆ ਮੈਂ। ਪੈਸਾ ਪੀਰ ਤੇ ਰੰਨ ਗੁਰ, ਜਿਵੇਂ ਆਖੇ ਉਵੇਂ ਟੁਰ, ਜਿਵੇਂ ਆਖੇ ਉਵੇਂ ਟੁਰ। ਪੈਸੇ ਦਾ ਤੂੰ ਬਣ ਵੰਜ ਸੱਕਾ, ਗੰਢ ਦਾ ਥੀ ਵੰਜ ਪੂਰਾ ਪੱਕਾ। ਨਾ ਦਿਖਾ ਤੂੰ ਖੀਸਾ ਖੋਲ, ਵਰਨਾ ਮੱਦੀ ਬਾਸੇ ਰੋਲ। ਪੈਸਾ ਜਦ ਤੱਕ ਤੇਰੇ ਕੋਲ, ਸੁਣਸੇ ਮਿੱਠੇ ਮਿੱਠੇ ਬੋਲ। ਪਾਲ ਜ਼ਾਲ ਤੇ ਰਿਸ਼ਤੇਦਾਰ, ਹਰ ਕਈ ਹਈ ਪੈਸੇ ਦਾ ਯਾਰ। ਦਬ ਕਮਾ ਤੇ ਰੱਜ ਕੇ ਖਾ, ਐਬਾਂ ਵਿੱਚ ਨਾ ਧਨ ਮਜਾ, ਐਬਾਂ ਵਿੱਚ ਤੇ ਦੁਨੀਆ ਲੁੱਟੀ। ਖਾਣ ਨਾਲ ਕਦੇ ਨਾ ਖੁੱਟੀ, ਜੇਕਰ ਪੈਸਾ ਗਿਓਂ ਵਜਾ, ਕਿੱਥੋਂ ਨਾ ਆਸਾ ਠੱਡੀ ਵਾ। ਜਿੰਦੜੀ ਜਿਸ

0: ਤੇ ਤੂੰ ਝੁਰ ਝੁਰ ਗਾਲ ਮੇਰੀ ਮਨਵੇ ਕਾਕਾ ਪੈਸਾ ਪੀਰ ਤੇ ਰੰਨ ਗੁਰ ਜਿਵੇਂ ਆਖੇ ਉਵੇਂ ਟੁਰ ਜਿਵੇਂ ਆਖੇ ਉਵੇਂ ਟੁਰ। ਕਵਿਤਾ ਦਾ ਸ਼ੀਰਸ਼ਕ ਹੈ ਚੁੱਲ ਦਾ ਵੱਟਾ। ਜੱਗ ਦੇ ਮੇਣੇ ਸੁਣ ਕੇ ਵੀ ਚੁੱਲ ਦਾ ਵੱਟਾ ਪੀਰ ਬਣਾਇਮ ਕਾਲਖ ਲੱਗੀ ਹੱਥ ਵੀ ਬੱਲੇ ਵੱਲ ਵੀ ਉਜ਼ਰ ਨਾ ਲਾਇਮ ਬੇਵਫਈ ਤੇ ਤੇਰੀ ਦੇਖ ਢੋਲਾ ਬੈਠੇ ਹਾਂ ਜਿੰਦ ਲੁਟਈ ਤੂੰ ਵਫਾ ਕਰੇਂਦਾ ਤੇ ਸੋਚ ਕਿਆ ਕਿਆ ਨਾ ਥੀਂਦਾ ਸਈ ਹਰ ਲੰਘੀ ਚੰਗੀ ਗਾਲ ਤੇਰੀ ਮੈਂ ਕੀਤੀ ਆਈ ਵਨਈ ਵੱਲ ਵੀ ਤੈਂ ਬੇਗੈਰਤ ਕੂੰ ਸਾਦੀ ਕਈ ਗਰਦ ਨ ਥਈ ਸੋਹਣਾ ਮੁੜੰਬਾ ਵੇਣ ਦਾ ਸ਼ਕਲ ਗਈ ਸਾ ਕੁਮਾਰ ਥੂ ਥੂ ਕਰਦੇ ਮਰ ਗਿਓ ਸੇ ਖਾਵਣ ਕੂੰ ਕੌੜਾ ਦਾਰ ਅਸਾਂ ਤੇਦਾ ਦਿਲ ਪਰਚਾਇਆ ਅਸਾਂ ਤੇਦਾ ਦਿਲ ਪਰਚਾਇਆ ਤੂੰ ਗੈਰ ਕੋ ਯਾਰ ਬਣਾਇਆ ਕੁੱਤਿਆਂ ਕੂੰ ਘਿਓ ਨਾ ਪਚਦਾ ਗੂੰ ਦਾ ਸਵਾਦ ਹੀ ਭਾਇਆ ਸਖਤੀ ਚਾਤੀ ਮੇਕੂੰ ਚੁੱਲ ਦਾ ਵੱਟਾ ਪੀਰ ਬਣਾਇਮ ਭਾਅ ਵਿੱਚ ਹੱਥ ਵੀ ਛੱਡੇ ਕਾਲਖ ਮੂੰਹ 'ਤੇ ਲਾਇਮ ਲੱਖ ਪਿਲਾ ਤੂੰ ਦੁੱਧ ਸੱਪਾਂ ਕੂੰ ਉਹ ਤਾਂ ਜ਼ਹਿਰ ਬਣੇ ਦੇ ਲੱਖ ਪਿਲਾ ਤੂੰ ਸੁੱਪ ਦੁੱਧ ਸੱਪਾਂ ਕੂੰ ਉਹ ਤਾਂ ਜ਼ਹਿਰ ਬਣੇ ਦੇ ਫਿਤਰਤ ਕਦੀ ਨਾ ਬਦਲੇ ਚਾਂਦਣਾ ਦੰਗ ਜ਼ਰੂਰ ਮਰੇਂਦੇ ਫਿਤਰਤ ਕਦੀ ਨਾ ਬਦਲੇ ਚਾਂਦਣਾ ਦੰਗ ਜ਼ਰੂਰ ਮਰੇਂਦੇ।
1: ਆਪ ਸੁਣਦੇ ਪਏ ਹਾਵੇ ਕਾਵਿ ਪਾਠ ਸਾਈਂ ਸੁਰਿੰਦਰ ਸਿੰਘ ਚਾਂਦਣਾ ਜੀ ਦੀ ਆਵਾਜ਼ ਵਿੱਚ। ਹੁਣ ਪੇਸ਼ ਹੈ ਇੱਕ ਸਿਰਾਇਕੀ ਗੀਤ।

ਵਿਨੈ ਜੀਵਨ ਮੈਂ ਉਤਾਰਨ ਸਾਰੂ ਮਨ ਹੈ ਪ੍ਰੇਰਿਤ ਕਰਨੋ। ਭਾਈਓ ਇਹ ਸਾਰਾ ਗੁਣ ਆਪਣੇ ਟਾਬਰਾਂ ਮੈਂ ਜਦੀ ਪੈਦਾ ਹੋਵੇਗਾ ਜਦ ਆਪਾਂ ਗੁਣਾਂ ਨੇ ਆਪਣੇ ਜੀਵਨ ਮੈਂ ਉਤਾਰਾਂਗਾ। ਅਰਸਾਗੈ ਆਪਣਾ ਟਾਬਰ ਜਦ ਵਡੇਰਾਂਗੀ ਛੱਤਰ ਛਾਇਆ ਮੈਂ ਰਹੇਗਾ ਵਾਂਗੂ ਅਨੁਸਰਣ ਕਰੇਗਾ ਵਾਂਗੀ ਬਾਤ ਮਾਨ ਸੀ ਤੋਂ ਆਪਣਾ ਜਿਹੜਾ ਟਾਬਰ ਹੈ ਆਪੋ ਆਪ ਕੀ ਹੈ ਸੰਸਕਾਰੀਓ ਜੀ, ਕਿਉਂਕਿ ਜੱਠੇ ਬਜ਼ੁਰਗਾਂ ਗੀ ਛਾਇਆ ਹੈ ਔਰ ਜੱਠੇ ਸੰਯੁਕਤ ਪਰਿਵਾਰ ਹੈ ਬਠੇ ਕਦੇ ਵੀ ਇਹ ਸੰਸਕਾਰਾਂ ਗੋ ਅੰਧੇਰੋ ਕੋ ਨਹੀਂ ਹੋ ਸਕੇ। ਬਠੇ ਹਮੇਸ਼ਾ ਕੀ ਹੈ ਸਦਗੁਣਾਂ ਗੋ ਦੀਵਲੋ ਜਗਤੋ ਹੀ ਰਿਵੇ। ਜਿੰਗੀ ਰੋਸ਼ਨੀ ਸ਼ੁੰਭੋ ਕੁੜੁੰਬੋ ਬੋਧ ਕੋ ਪਰਿਵਾਰ ਹੈ ਵੋ ਹਮੇਸ਼ਾ ਰੋਸ਼ਨ ਰਿਵੇ ਔਰ ਆਪਗੀ ਰੋਸ਼ਨੀ ਸ਼ੂੰ ਆਪਗੇ ਸਦੇ ਵਿਵਹਾਰ ਗੀ ਮਹਿਕ ਛੂੰ ਚਾਰੂ ਮੇਰ ਕੀ ਹੈ ਉਜਾਸ ਕਰਤੋ ਰਿਵੇ। ਤੋ ਆਪਣੇ ਗਏ ਜਿਹੜਾ ਬੱਚਾ ਹੈ ਬਾਨਾ ਜ਼ਿਆਦਾ ਤੋਂ ਜ਼ਿਆਦਾ ਸੰਸਕਾਰ ਦਿਓ, ਅੱਛੀ ਬਾਤਾਂ ਸਿਖਾਓ, ਅੱਛਾ ਜਿਹੜਾ ਮਹਾਂਪੁਰਸ਼ ਹੈ ਬਾਂਗਾ ਗੁਣ ਬਤਾਓ, ਬਾਂਗਾ ਜੀਵਨ ਚਰਿੱਤਰ ਸੁਣਾਓ ਤਾਂਕਿ ਬਾਂਗੋ ਭਵਿਸ਼ਯ ਕੀ ਹੈ ਸੰਵਰ ਸਕੇ। ਬਾਤਾਂ ਆਪਾਂ ਹੋਰ ਵੀ ਕਰਸ਼ਾਂ, ਪਹਿਲਾਂ ਸੁਣਾਓ ਪਿਆਰੋ ਸੋ ਲੋਕ ਭਜਨ।

0: ਨਿਸ਼ਾਨ ਆਇਆ ਗਿਆ। ਰਾਤ ਤੋਂ ਮਰ ਗਿਆ ਰੱਠ, ਅਗਲੋ ਚਿੱਤਰ ਹੈ ਕਿ ਰਾਤ ਤੋਂ ਮਰ ਗਿਆ ਰੱਠ, ਕਾਂਬੜੀਓ ਗਾਲਿਓ ਤੋਈ, ਆਜ ਬਾ ਨੂੰਵੜੀ ਰਜਾਈ ਦੇਈ। ਰਾਤ ਤੋਂ ਮਰ ਗਿਆ ਰੱਠ, ਕਾਂਬੜੀਓ ਗਾਲਿਓ ਤੋਈ, ਆਜ ਬਾ ਨੂੰਵੜੀ ਰਜਾਈ ਦੇਈ। ਮਰੋ ਕੋਨੀ ਪੜੇ ਰੱਠ, ਪੜੀਏ ਆਇਆ ਗਿਆ ਸਾਰੂ, ਪੜੀਏ ਆਇਆ ਗਿਆ ਸਾਰੂ। ਅਗਲੋ ਚਿੱਤਰ ਹੈ ਕਿ ਟੁੱਟੇੜੇ ਟੂੰਡਕਾਂ ਰੇ ਕੱਪਾਂ ਮਾਏ, ਆਤਰ ਓਠ ਬਲੇ ਚਾਹ ਪੀਊਂ ਤਾਂ। ਟੁੱਟੇੜੇ ਟੂੰਡਕਾਂ ਰੇ ਕੱਪਾਂ ਮਾਏ, ਆਤਰ ਓਠ ਬਲੇ ਚਾਹ ਪੀਊਂ ਤਾਂ, ਸਾਹਮੀ ਪੜਿਆਂ ਸੇ ਚਾਰ ਨੂੰਹਾਂ ਕੋਪੜਾ ਰੋਜ਼ ਆਇਆ ਗਿਆ ਸਾਰੂ। ਅਗਲੀ ਕਵਿਤਾ, ਕਵਿਤਾ ਕੋ ਸਿਰਸਕ ਹੈ ਆਸੰਗ ਕੋਨੀ ਰਹੀ। ਪਾੜਕੀ ਪਾਲਗੇ ਜੋਟੀ ਬਣਾ ਲਈ, ਪਾੜਕੀ ਪਾਲਗੇ ਜੋਟੀ ਬਣਾ ਲਈ, ਖੁੰਟੇ ਬੰਦੀ ਤਿੰਨੂ ਦੇਖ ਤਾਈਂ ਰਿੜਕੇ, ਕਾਢੇ ਕਾਨ ਜੋਵੇ ਮਾਰਕਾਨੀ। ਆਹ ਇਰੀ ਨਾਨੀ ਹੈ, ਖੋਮ ਤੱਕੜੀ ਹੈ, ਸੁੱਧੀ ਹੈ, ਵਿਆਹਣ ਛੂ 10 ਦਿਨ ਪਹਿਲੀ ਟਲੇ ਕੋਨੀ ਛੋਡਾਂ, ਟਾਬਰ ਪਗਾਂ ਮਾਂ ਖੇਲ ਬੋ ਕਰੋ ਚਾਏ, ਨਾਚਾ ਕੁੱਦੀ ਸਾਰ ਤੋਂ ਜਾਣੇ ਹੀ ਕੋਨੀ, ਥਾਪੀ ਮਾਰ ਗਈ ਕੋਈ ਬੈਠ ਜਾਓ, ਚਾਰੋਂ ਥਣਾਂ ਛੂ ਏਕ ਸੀ ਚਾਲੇ ਦਾਰ, ਪਾਵਸ ਦੇਖਿਆ ਜਿਸੋ ਰੋ ਜਾਵੇ, ਬਾਰਾਂ ਸਿਰ ਰੀ ਬਾਲਟੀ ਦੇਖਤਾਂ ਦੇਖਤਾਂ ਉਫਣਤੀ ਆਵੇ, ਦੋਨੋਂ ਟੈਮਾਰੋ ਤਾਕੜੀ ਰੇ ਤੋਲ ਸ਼ੇਰ 25 ਹੋਵੇ, ਛਟਾਂ ਕੀ ਕੰਮ ਕੋਨੀ, ਅਣਸਹਿਨ ਦਾ ਆਪਣਾ ਤੋ ਜੱਬ ਕੀ ਕੋਨੀ ਕਰੇ, ਨੀ ਤੋ ਬੰਦੂਕਰੀ ਨਾਲ ਜਿਸੋ ਟਾਪਰੋ, ਥਾਰੇ ਵਰਗਾ ਸਿੰਘਾਂ ਮੈਂ ਨਹੀਂ ਲਾਤਾ, ਬਣਹਾਂ ਬਰਾਈ ਸੁੱਧੀ ਗਾਹ ਵਰਗੀ ਹੈ, ਮਾਰੇ ਤੋ ਖੁੰਟੇ ਬੰਦੀ 20 ਦਿਨ ਪੱਛੇ, ਲੁੱਖੀਰੀ ਕੋਰੀ ਕੌਣ ਚਾਖੀ, ਮਾਰੇ ਤੋ ਖੁੰਟੇ ਬੰਦੀ 20 ਦਿਨ ਪੱਛੇ, ਲੁੱਖੀਰੀ ਕੋਰੀ ਕੌਣ ਚਾਖੀ, ਸਾਤ ਸ਼ੇਰ ਸਾਉਣ ਮਾਏ ਸੱਗੀ ਨੂੰ ਪੁਗਾਇਓ, ਸਾਤ ਸ਼ੇਰ ਸਾਉਣ ਮਾਏ ਸੱਗੀ ਨੂੰ ਪੁਗਾਇਓ, ਕਾਤੀ ਮਾਏ ਕਾਲਤੀ ਰੋ ਕਾਕੋ ਪੜ ਗਿਆ, ਜਦ 5 ਸ਼ੇਰ ਰੋ ਜਮਾਉਣੋ ਜਮਾਇਓ। ਜੀਵ ਤੋਂ ਕੋਨੀ ਕਰੇ ਪਣ ਵੇਚਣੀ ਪੜਸੀ, ਕਿਉਂਕਿ ਮੇਰੀ ਅਬ ਆਸੰਗ ਕੋਨੀ ਰਹੇ, ਮੇਰੀ ਅਬ ਆਸੰਗ ਕੋਨੀ। ਅਗਲੀ ਕਵਿਤਾ ਹੈ ਕਿ ਬੀਣ ਬੋਲੀ ਹੋਗੀ, ਬੀਣ ਪੁੰਗੀ, ਬੀਣ ਬੋਲੀ ਹੋਗੀ, ਵੀਰੇ ਕਾਨ ਮਾਈ ਛੂ ਚਿੱਟੋ ਸੋ ਕੱਢ ਓਬੋ, ਵੀਰੇ ਕਾਨ ਮਾਈ ਛੂ ਚਿੱਟੋ ਸੋ ਕੱਢ ਓਬੋ, ਫੁੱਟੇੜੀ ਢੋਲਕ ਮਾਏ ਮੱਕੜੀ ਰੋ ਜਾਲੋ, ਗਰਮਾਏ ਬੜਤੇ ਸੂਰਜ ਛੂ ਮਿਲ, ਦਿਨ ਰੇ ਸੇਵ ਰੋ ਸੋ ਬੰਧਓ, ਢੋਲਰੀ ਦੋਨੂੰ ਛੜੀ ਛਾਤ ਮਾਏ ਫੱਸੀ, ਬਾਲੀਆਂ ਕਾਨੀ ਦੇਖਤੀ, ਬਰਾਤ ਅਰ ਬਨੋਰੇ ਰਾ ਕਿੱਸਾ ਉਆਰ ਉਆਰ ਫੈਂਕਈ, ਆਂਗਣ ਮਾਏ ਫਿਰਤੀ ਮੁਰਗਲੀ ਰੇ ਪੰਜੇ ਮਾਏ ਫਸਿਓੜੀ ਖੜਤਾਲ, ਘਰ ਰੇ ਘੁਗਰੀਆ ਸਾ ਬਾਂਧ ਰੱਖਿਆ, ਏਕ ਕਲਾਕਾਰ ਰੇ ਘਰਾਂ ਆਡੇ ਕੋਈਆਂ ਦੇਖਤਾ, ਮਾਰਾ ਪਰੰਪਰਾਗਤ ਬਾਜਾ ਮਾਰੇ ਫੋਨ ਕਾਨੀ ਜੋਵਾ, ਖੁੰਟੀ ਟੰਗੇ ਇੱਕ ਤਾਰੇ ਪਰ ਚਿੜੀਆਂ ਰੀ ਬੀਠ ਅਦਭੁਤ ਪੇਂਟਿੰਗ ਸੀ ਲੱਗ ਗਈ, ਦੇਖਤਾ ਦੇਖਤਾ ਇੱਕ ਚੀੜੀ ਰੀ ਅਚਾਨਚਕ ਕਰੇੜੀ ਬੀਠ ਆਂਸੂ ਰੀ ਭਾਂਤ ਇੱਕ ਤਾਰੇ ਰੀ ਗਾਲ ਛੁੰਡਲਕੀ, ਮੀਰਾਂ ਕਬੀਰ ਦਾਦੂ ਜਿਹੜਾ ਸਗੜਾ ਸੰਤਾਂ ਰੀ ਬਾਣੀ ਅਰ ਸ਼ਬਦ ਇੱਕ ਤਾਰੇ ਰੀ ਆਂਖ ਪੁੰਛਿਆ, ਇੱਕ ਤਾਰੇ ਰੀ ਆਂਖ ਪੁੰਛਿਆ। ਕਵਿਤਾ ਹੈ ਕੁੱਤਰ ਕਾਟੇ ਹੀ, ਕੁੱਤਰ ਕਾਟੇ ਹੀ ਗਾਲਾ ਹੀ ਆਪੀ ਲਗਾਵੇ, ਕੁੱਤਰ ਕਾਟੇ ਹੀ ਗਾਲਾ ਹੀ ਆਪੀ ਲਗਾਵੇ, ਔਰ ਸਾਗੇ ਕਾਢੇ ਹੀ ਗਾਲ, ਡਾਂਗਰ ਤੁੜਾਵਾ ਧਾਰਾਂ ਰੀ ਟੈਮ ਹੋਰੀ, ਬੋ ਪੀੜੋ ਆਂਗਣੇ ਮਾਂ ਪੜਿਓ, ਟਾਬਰ ਰੀ ਆਸੰਗ ਕੋਨੀ, ਰੀਸਾਂ ਮਾਂ ਰੋਵੇ, ਰੀਸ ਬਦਤੀ ਬਗੈ ਬੀਆਂ ਹੀ ਗਾਲਾ ਤਕੜਾ ਲਗਾਵੇ, ਆਮ ਫਰੜੇ ਹੋਰੀ ਜਾਨ ਕਮ ਅਰ ਕੜਬੀ ਜਦ, ਜਾਨ ਕਮ ਅਰ ਕੜਬੀ ਚਿੱਡੀ, ਜਾਨ ਕਮ ਅਰ ਕੜਬੀ ਚਿੱਡੀ। ਅੰਤਿਮ ਕਵਿਤਾ ਹੈ, ਕਵਿਤਾ ਕੋ ਸਿਰਸਕ ਹੈ ਮਾਂ। ਮਾਂ ਨੇ ਰਾਤੀ ਜੋਗਾ ਮਾਏ ਨੂੰ ਤੋਂ ਮਿਲੇ, ਮਾਂ ਨੇ ਰਾਤੀ ਚੋਗਾ ਮਾਏ ਨੂੰ ਤੋਂ ਮਿਲੇ, ਬੂਢੀਆਂ ਰੀ ਮੋਕਾਣ ਮਾਏ ਆਗੇ ਰੱਖੇ ਗੀਤ ਗਾਉਣ ਸਾਰੂ, ਬੂਢੀਆਂ ਰੀ ਮੋਕਾਣ ਮਾਏ ਆਗੇ ਰੱਖੇ ਗੀਤ ਗਾਉਣ ਸਾਰੂ, ਜੀਜਾ ਜਕੜੀ ਤੀਜ ਤਿਉਹਾਰ ਬਾਤ ਛੁੱਛਕ ਮਰਣੇ ਪਰਣੇ ਮਾਈ ਹੋਵੇ ਆਗੀਵਾਣ, ਹਾੜੀ ਕਾਟਤੀ ਰਾਮ ਬਣਤ ਰੀ ਓਲੇ ਮਾਏ ਟੇਰ ਸਾਮਤੀ ਮਾਂ, ਗਾਲੀ ਕਾਢੀ ਕੋਨੀ ਕਦੀ ਗਾਈ ਹੈ ਸੱਗੇ ਨੇ ਜਿਮਾਵਤਾਂ, ਹਾੜੀ ਕਾਟਤੀ ਰਾਮ ਬਣਤਰੀ ਓਲੇ ਮਾਏ ਟੇਰ ਸਾਮਤੀ ਮਾਂ, ਗਾਲੀ ਕਾਢੀ ਕੋਨੀ ਕਦੀ ਗਾਈ ਹੈ ਸੱਗੇ ਨੇ ਜਿਮਾਵਤਾਂ, ਚਾਕੀ ਜੋਂਤੀ ਧਾਰ ਬਿਲੋਂਤੀ ਘਰ ਰੋ ਖੋਰ ਸੋ ਪੀਟਤੀ, ਬਾੜੇ ਬਟੋੜੇ ਗੀਤ ਗਾਉਂਤੀ ਕਾਟੀਏ ਜੂਣ, ਹਜ਼ਾਰੋਂ ਗੀਤਾਂ ਰੀ ਦਿਰਾਣੀ ਸੰਖ ਮਾਂ, ਮਾਇੜ ਬਾਸਾਰੇ ਗੀਤਾਂ ਰੀ ਬਰੀ ਬਖਾਰ ਹੈ, ਰੁਲਤੀ ਡੁਲਤੀ ਮਾਂ ਲਤਾ ਮੰਗੇਸ਼ਰ ਤੋਂ ਕੋਨੀ ਬਣੀ, ਨੇ ਜਾਣੇ ਲਤਾ ਜੀ ਨੇ, ਨੇ ਜਾਣੇ ਲਤਾ।
1: ਸ੍ਰੋਤਾਓ ਸੁਣਿਓ ਉਹ ਕਾਵਿ ਪਾਠ

ਸਰੋਤਾਓ ਸੁਣਿਓ ਪਿਆਰੋ ਸੋ ਲੋਕ ਗੀਤ, ਬਾਤ ਕਰਾਂ ਖੇਤੀਬਾੜੀ ਦੀ। ਤੋ ਖੇਤੀਬਾੜੀ ਮੈਂ ਆਪਾਂ ਪਸ਼ੂਧਨ ਵੀ ਰੱਖਾਂ, ਔਰ ਪਸ਼ੂਧਨ ਖਾਤਰ ਕੀ ਟੇਮੋ ਟੇਮ ਆਪਾਂ ਨੂੰ ਹਰੇ ਚਾਰੇ ਦੀ ਜ਼ਰੂਰਤ ਪੜੇ। ਤੋ ਅੱਜ ਕੱਲ੍ਹ ਕੀ ਹੈ, ਜੇ ਕੋਈ ਕ੍ਰਿਸ਼ੀ ਉਤਪਾਦਨ ਹੈ ਉਹ ਅਨਿਸ਼ਚਿਤ ਹੋ ਗਿਓ ਹੈ, ਸਾਗਾ ਲਾਗਤ ਵੀ ਵਧਣ ਲੱਗ ਰਹੀ ਹੈ, ਭੂਜਲ ਕੋ ਸਤਰ ਵੀ ਮੈਂ ਵੀ ਗਿਰਾਵਟ ਹੋਣ ਲੱਗ ਰਹੀ ਹੈ, ਔਰ ਖੇਤੀ ਦੇ ਪ੍ਰਤੀ ਦੇਖੋ ਆਪਣਾ ਰੁਝਾਨ ਹੈ ਉਹ ਵੀ ਕਮ ਹੋਣ ਲੱਗ ਰਿਹਾ ਹੈ। ਤੋ ਇਹ ਸਮੱਸਿਆ ਦਾ ਸਮਾਧਾਨ ਸਾਰੂ ਆਪਾਂ ਅਜੋਲਾ ਕੀ ਜੱਕੀ ਖੇਤੀ ਹੈ ਕਿਸਾਨ ਬਾਈ ਉਹ ਆਏ ਲਾਭਕਾਰੀ ਹੋ ਸਕੇ, ਉਹ ਆਏ ਕੀ ਹੈ ਬਹੁਗੁਣੀ ਫਰਨ ਹੈ, ਇਹੋ ਉਪਯੋਗ ਆਪਾਂ ਪਸ਼ੂਆਂ ਖਾਤਰ, ਮੱਛਲੀਆਂ ਖਾਤਰ, ਜਾਂ ਆਪਾਂ ਜੇ ਮੁਰਗੀ ਪਾਲਣ ਕਰਾਂ ਤਾਂ ਵੰਗ ਚਾਰੇ ਦੇ ਰੂਪ ਮੈਂ ਆਪਾਂ ਉਪਯੋਗ ਕਰ ਸਕਾਂ, ਇਹਮਾਂ ਆਪਣੀ ਲਾਗਤ ਵੀ ਕਮ ਆਵੇ, ਔਰ ਆ ਜੱਕੀ ਫਰਨ ਹੈ ਬਹੁਤ ਤੇਜ਼ੀਓਂ ਵੰਡੇ ਵੀ ਹੈ, ਤਾਂ ਉਹ ਵੀ ਆਪਾਂ ਨੂੰ ਫਾਇਦਾ ਹੈ। ਆਪਣਾ ਦੇਸ਼ ਦੇ ਅੰਦਰ ਜੇਕੀ ਅਜੋਲਾ ਦੀ ਜਾਤੀ ਹੈ ਇਹਨੇ ਅਜੋਲਾ ਪਿੰਨਾਟਾ ਕਿਵੇਂ ਆ ਗਰਮੀ ਸਹਿਣ ਕਰ ਸਕੇ, ਔਰ ਜੇ ਆਪਾਂ ਇਹ ਮੰਨ ਲਓ ਹਰੀ ਖਾਦ ਦੇ ਰੂਪ ਮੈਂ ਵੀ ਉਪਯੋਗ ਕਰ ਸਕਾਂ, ਕਿਉਂਕਿ ਮੈਂ ਇੱਕ ਇੰਨਾ ਬਿਨਾਂ ਨਾਮ ਕੋ ਸੂਖਸ਼ਮ ਜੀਵ ਹੈ ਨੀਲ ਹਰਿਤ, ਆ ਜੀਵ ਕੀ ਹੈ ਵਾਯੂਮੰਡਲ ਸ਼ੂ ਨਾਈਟ੍ਰੋਜਨ ਕੋ ਅਵਸ਼ੋਸ਼ਣ ਕਰੇ, ਔਰ ਖਾਦ ਮੈਂ ਬਦਲ ਦੇ ਤਾਂ ਆਪਣੇ ਜੇਕੀ ਨਾਈਟ੍ਰੋਜਨ ਦੀ ਪੂਰਤੀ ਕਰੇ। ਯਾਨੀ ਇੱਕ ਹੈਕਟਰ ਦੇ ਅੰਦਰ ਜੇ ਆਪਾਂ ਇਹ ਬੀਜਾਂਤ ਕਰਾਂ ਤਾਂ 40 ਕੁਇੰਟਲ ਨਾਈਟ੍ਰੋਜਨ ਆਪਾਂ ਨੇ ਪ੍ਰਤੀ ਹੈਕਟਰ ਪ੍ਰਾਪਤ ਹੋ ਸਕੇ। ਪਸ਼ੂਆਂ ਸਾਰੂ ਬਾਤ ਕਰਾਂ ਤਾਂ ਉਹ ਇੱਕ ਬਹੁਤ ਹੀ ਸਸਤੋ ਔਰ ਪੌਸ਼ਟਿਕ ਪਸ਼ੂ ਆਹਾਰ ਹੈ, ਇਹਨੇ ਜੇ ਆਪਾਂ ਖੋਵਾਂ ਤਾਂ ਵਸਾ ਔਰ ਇਹਦੀ ਪੂਰਤੀ ਕਰੇ, ਸਾਗਾ ਦੁੱਧ ਵੀ ਅਧਿਕ ਮਾਤਰਾ ਮੈਂ ਵੱਡੇ ਜਗ੍ਹਾ, ਔਰ ਜੇਕੀ ਪਸ਼ੂਆਂ ਮੈਂ ਬਾਂਝਪਨ ਦੀ ਸਮੱਸਿਆ ਹੈ ਇਹ ਖਾਤਰ ਵੀ ਉਹ ਬਹੁਤ ਹੀ ਉਪਯੋਗੀ ਹੋਏ। ਜੇਕੋ ਪਸ਼ੂ ਮੰਨ ਲਓ ਪਿਸ਼ਾਬ ਪੀਣ ਤੋਂ ਹੈ ਜਾਂ ਮਿੰਗ ਪਿਸ਼ਾਬ ਕੀ ਕੋਈ ਸਮੱਸਿਆ ਹੋਏ, ਤਾਂ ਆਹ ਸਮੱਸਿਆ ਕੀ ਹੈ ਕਿਸਾਨ ਬਾਈਓ ਫਾਸਫੋਰਸ ਦੀ ਕਮੀ ਸ਼ੂ ਹੈ, ਤਾਂ ਜੇ ਆਪਾਂ ਪਸ਼ੂ ਨੇ ਅਜੋਲਾ ਨਿਯਮਿਤ ਰੂਪ ਸ਼ੂ ਦੇਵਾਂਗਾ ਤਾਂ ਫਾਸਫੋਰਸ ਦੀ ਕਮੀ ਦੂਰ ਹੋ ਜਾਏਗੀ, ਔਰ ਸਾਗਾ ਕੈਲਸ਼ੀਅਮ ਵੀ ਬਹੁਤ ਵਧੀਆ ਹੋਵੇ, ਔਰ ਪ੍ਰੋਟੀਨ ਕੋ ਵੀ ਅੱਛਾ ਸਰੋਤ ਹੈ, ਐਮੀਨੋ ਐਸਿਡ ਹੈ, ਵਿਟਾਮਿਨ ਹੈ, ਬੀਟਾ ਕੈਰੀਟੀਨ ਹੈ, ਖਣਿਜ ਲਵਣ ਹੈ, ਇਹ ਸਾਰਾ ਤੱਤਵ ਜਿਹੜਾ ਪਸ਼ੂ ਨੂੰ ਚਾਹੀਏ ਪ੍ਰਾਪਤ ਹੋਵੇ। ਜੇ ਆਪਾਂ ਰੋਜ਼ਾਨਾ ਇੱਕ ਪਸ਼ੂ ਨੇ 1.5 ਕਿਲੋਗ੍ਰਾਮ ਅਜੋਲਾ ਨਿਯਮਿਤ ਰੂਪ ਸ਼ੂ ਦੇਵਾਂ, ਜੇ ਕੋ ਪੂਰਕ ਪਸ਼ੂ ਆਹਾਰ ਕੋ ਕੰਮ ਕਰੇ, ਤਾਂ ਜੇ ਕੋ ਪਸ਼ੂ ਕੋ ਦੁੱਧ ਉਤਪਾਦਨ ਹੈ ਇਹ ਮੈਂ 15-20 ਸੈਂਕੜਾ ਤਾਈਂ ਆਪਣੇ ਵਰਦੀ ਹੋ ਜਾਏ, ਔਰ ਸਗ ਸਗ ਜਿਹੜਾ ਕੁੱਕੜ ਹੈ ਆਹ ਖਾਤਰ ਵੀ ਉਹ ਬਹੁਤ ਹੀ ਵਧੀਆ ਹੈ, ਇੰਗੇ ਆਹਾਰ ਦੇ ਰੂਪ ਮੈਂ ਆਪਾਂ ਪ੍ਰਯੋਗ ਕਰ ਸਕਾਂ, ਮੱਛਲੀ ਪਾਲਣ ਖਾਤਰ ਵੀ ਆਪਾਂ ਇੰਗੋ ਪ੍ਰਯੋਗ ਕਰ ਸਕਾਂ, ਸੁੱਕੇ ਅਜੋਲਾ ਨੇ ਪੋਲਟਰੀ ਫੀਡ ਦੇ ਰੂਪ ਮੈਂ ਆਪਾਂ ਉਪਯੋਗ ਕਰ ਸਕਾਂ, ਔਰ ਜੇਕੋ ਹਰਿਓ ਅਜੋਲਾ ਹੈ ਉਹ ਮੱਛਲੀਆਂ ਖਾਤਰ ਵੀ ਅੱਛੂ ਆਹਾਰ ਹੈ, ਇਸ ਨੂੰ ਜੈਵਿਕ ਖਾਦ ਮੱਛਰੋਂ ਜੇ ਕਿ

ਬਚਣ ਵਾਲੀ ਕਰੀਮ ਹੈ ਵੀ ਬਣੇ, ਔਰ ਸਲਾਦ ਤਿਆਰ ਕਰਨ ਮੈਂ ਔਰ ਬਾਇਓ ਫਰਟੀਲਾਈਜ਼ਰ ਕੇ ਰੂਪ ਮੈਂ ਪਾਏਗਾ ਇਸਤੇਮਾਲ ਕਰ ਸਕਾਂ। ਤੋ ਆਪਣਾ ਜਗ੍ਹਾ ਕਿਸਾਨ ਭਾਈਆ ਹੈ ਇੰਗੇ ਪ੍ਰਤੀ ਜ਼ਿਆਦਾ ਜ਼ਿਆਦਾ ਰੁਝਾਨ ਰੱਖਣਾ ਚਾਹੀਏ, ਔਰ ਆਪਣੇ ਪਸ਼ੂਆਂ ਨੇ ਜਾਂ ਜਗ੍ਹਾ ਮੁਰਗੀ ਪਾਲਣ ਕਰੇ ਬਾਨੇ ਇੰਗੋ ਆਹਾਰ ਜ਼ਰੂਰ ਦੇਣਾ ਚਾਹੀਏ। ਬਾਤਾਂ ਔਰ ਵੀ ਕਰਸ਼ਾਂ, ਅਬ ਆਪਾਂ ਸੁਣਾ ਇੱਕ ਲੋਕ ਗੀਤ।